ఇతని నివసాతి ముంగహం దొరుజూరు ముంగహం రూఢి హృద రూఢి సరసరా దయచలిచి కడిదియో చాచా ఒలి పక్కడిది చా బిర్యానీ పక్కడిదా చా గుహ పక్కడిదా ఈ కసాబ్ సర ము జంగ్ కడే దేక జంగ్ మూర్ సర రిందే కడే ఈ కసాబ్ నవల వర్జి ఈ కసాబ్ గుర అజమద మూర్ ఖబరా రస్మద సారి ఉర సజాన సరసరా జనిగి లావణ్య రగన లామణ కడి పికోడ ఉర దవై కిసోర్ దవై గన హలీమ హలీమ దేక హరీమ దే పహవై ఖన పహవై జమంగడి ਜਾ ਤੁਹਾਨੂੰ ਦੇ ਬਦਾਟੇ ਕਿ ਲਿਆ ਵੀ ਦਾ ਅਗੜ ਅਗੜ ਨਵਾੜੀ ਦੇ ਬਿਜੁਗਾਨੇ ਦਾ ਸੁਰਨ ਬਰ ਇਨ ਕੀ ਦਾ ਬਦਨ ਨਕੀ ਰੂਹੀ ਤੇ ਬਨਾਸੀ ਸੁਬ ਬੋ ਸਟੇ ਦੇ ਕੇ ਮਤਲਬ ਆ ਦਰੇ ਵਾਲੀ ਨਾਸੀ ਸੁਬ ਮੇਸ ਤੇ ਨਾਸੀ ਰੂ ਦਾ ਮਾਸ਼ੂਮਾ ਰਾਨੇ ਰਾਨੇ ਗਏ ਆ ਗੌਰ ਜ਼ਕੂਰ ਕੀ ਨਾਸੀ ਮਨੂ ਜ਼ਮੰਗ ਯੂਸ ਬੀ ਖਲੀਲ ਨੁਮਰਾ ਗਲੇ ਜ਼ਮੰਗ ਚ ਕਮ ਕੀ ਕੀ ਦਾ ਮੋਟੇ ਦਾ ਬਦਨ ਸਾਤ ਰਾਨੇ ਦੇ ਗਨਾ ਯਰ ਸਟੇ ਨਿਸ਼ ਤੇ ਦੇ ਯਰ ਵੱਲਾ ਨੂ ਬਸੋ ਕਿ 14 ਅਗਸਤ ਕਬੜੀ ਚੂਲੀ ਔਰ ਯਰ ਮੇਸ ਤੇ ਰਾਉ ਖਤਲਾ ਕੁਛ ਮੇਸ ਤੇ ਰਾਉ ਖਤਲਾ نیر بس وبی پسان وار لو بول خوان ور کو نو بسرا محمد ممتور عائشہ ممتلا بس دغه به ورته بغه میز ورنه ولی بغه ټپ ټپ کې کو کنه نو مړ نو چکلی جاتا پر سټی نشته دی زور تا یو نوم د مینین علم اورو سم چکونه بلا ګو مګنا نو خپل مړ پتی سیو نو به سټ سور راحت لري مور میا زویا و دې داسی داسی کا دا دی راغ دی الله مسما دی بیبی د هیرونه وساته ری قبلی هيا شو غانو کتون کو دبرګام سپانسر کوي ډاکټر خورشید صاحب دبرګام سپانسر کوي د سترګو د مریضانو لپاره دبرګام سپانسر دی دوا آی کلینیک کوم چی په دې دغه موږ د کړی دی پسې په ما باندې پلی کوي دغه مو دنه کی یاد کړی دی خو نا اسی بس ما باندې اسی پلی کوي تاسو اسماء الحسنا کوم چی د الله تعالی نامې دی چا چا یاد کړی دی